0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਜਿਹੜਾ ਇਨਸਾਨ ਮੁਸ਼ਕਲਾਂ ਅੱਗੇ ਝੁਕਦਾ ਨਹੀਂ ਉਹੀ ਇੱਕ ਦਿਨ ਮਿਸਾਲ ਬਣਦਾ ਹੈ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਕਹਾਣੀ ਜਿਸ ਦਾ ਸਿਰਲੇਖ ਹੋਵੇਗਾ ਖਿੜਕੀ ਚੋਂ ਝਾਕਦੀ ਜ਼ਿੰਦਗੀ। ਕਹਾਣੀਕਾਰਾਂ ਹੋਣਗੇ ਡਾਕਟਰ ਤਰਵਿੰਦਰ ਕੌਰ। ਇਸ ਤੋਂ ਬਾਅਦ ਫਿਲਮੀ ਸੰਗੀਤ ਵੀ ਸੁਣਵਾਇਆ ਜਾਵੇਗਾ, ਪਰ ਸਭ ਤੋਂ ਪਹਿਲਾਂ ਅੱਜ ਦੇ ਦਿਨ ਬਾਰੇ ਕੁਝ ਗੱਲਾਂ। ਆਚਾਰਿਆ ਵਿਨੋਬਾ ਭਾਵੇ ਉਹ ਮਹਾਨ ਸੰਤ, ਸਮਾਜ ਸੁਧਾਰਕ ਤੇ ਗਾਂਧੀਵਾਦੀ ਨੇਤਾ ਸਨ, ਜਿਨ੍ਹਾਂ ਨੇ ਅਹਿੰਸਾ, ਭੂਮੀਦਾਨ ਤੇ ਸਰਵੋਦਿਆ ਦੀ ਰਾਹ ਉੱਤੇ ਚੱਲ ਕੇ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ। ਉਹਨਾਂ ਦਾ ਜਨਮ 11 ਸਤੰਬਰ 1895 ਨੂੰ ਮਹਾਰਾਸ਼ਟਰ ਦੇ ਗਾਗੋਡੇ ਪਿੰਡ ਵਿੱਚ ਹੋਇਆ ਸੀ। ਉਹਨਾਂ ਦਾ ਅਸਲੀ ਨਾਂ ਵਿਨਾਇਕ ਨਰਹਰੀ ਭਾਵੇ ਸੀ। ਛੋਟੀ ਉਮਰ ਤੋਂ ਹੀ ਉਹ ਗੀਤਾ ਤੇ ਹੋਰ ਧਰਮ ਗ੍ਰੰਥਾਂ ਤੋਂ ਪ੍ਰਭਾਵਿਤ ਸਨ। 1916 ਵਿੱਚ ਉਹ ਮਹਾਤਮਾ ਗਾਂਧੀ ਨਾਲ ਮਿਲੇ ਤੇ ਸਾਬਰਮਤੀ ਆਸ਼ਰਮ ਵਿੱਚ ਸ਼ਾਮਿਲ ਹੋ ਗਏ। ਗਾਂਧੀ ਜੀ ਨੇ ਉਹਨਾਂ ਨੂੰ ਵਿਨੋਬਾ ਦਾ ਨਾਂ ਦਿੱਤਾ। ਉਹ ਗਾਂਧੀ ਜੀ ਦੇ ਅਧਿਆਤਮਿਕ ਉੱਤਰਾਧਿਕਾਰੀ ਮੰਨੇ ਜਾਂਦੇ ਹਨ। ਆਜ਼ਾਦੀ ਸੰਘਰਸ਼ ਵਿੱਚ ਵਿਨੋਬਾ ਭਾਵੇ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਹਨਾਂ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ। ਉਹਨਾਂ ਨੇ ਭਗਵਤ ਗੀਤਾ ਦਾ ਮਰਾਠੀ ਵਿੱਚ ਅਨੁਵਾਦ ਕੀਤਾ ਤੇ ਆਸ਼ਰਮਾਂ ਵਿੱਚ ਸਿੱਖਿਆ, ਖਾਦੀ ਤੇ ਪਿੰਡਾਂ ਦੀ ਸੇਵਾ ਕੀਤੀ। ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਭੂਦਾਨ ਅੰਦੋਲਨ ਹੈ। 18 ਅਪ੍ਰੈਲ 1951 ਨੂੰ ਤੇਲੰਗਾਨਾ ਦੇ ਪੌਂਚਪੱਲੀ ਪਿੰਡ ਵਿੱਚ ਇਸ ਦੀ ਸ਼ੁਰੂਆਤ ਹੋਈ। ਉਹਨਾਂ ਨੇ ਭੂਮੀਹੀਣਾਂ ਲਈ ਜ਼ਮੀਂਦਾਰਾਂ ਤੋਂ ਖੁਸ਼ੀ ਨਾਲ ਜ਼ਮੀਨ ਦਾਨ ਲੈਣੀ ਸ਼ੁਰੂ ਕੀਤੀ। ਇਸ ਖੂਨ ਰਹਿਤ ਇਨਕਲਾਬ ਵਿੱਚ ਉਹ ਪੈਦਲ ਹੀ ਪੂਰੇ ਭਾਰਤ ਵਿੱਚ ਘੁੰਮੇ ਤੇ ਲੱਖਾਂ ਏਕੜ ਜ਼ਮੀਨ ਇਕੱਠੀ ਕੀਤੀ। ਬਾਅਦ ਵਿੱਚ ਇਸ ਨੂੰ ਗ੍ਰਾਮਦਾਨ ਤੱਕ ਵਧਾਇਆ। ਇਸ ਅੰਦੋਲਨ ਨੇ ਗਰੀਬ ਤਬਕੇ ਨੂੰ ਜ਼ਮੀਨ ਦਵਾਈ ਤੇ ਸਮਾਜਿਕ ਨਿਆਂ ਦਾ ਸੰਦੇਸ਼ ਦਿੱਤਾ। ਵਿਨੋਬਾ ਭਾਵੇ ਅਹਿੰਸਾ, ਸਰਵੋਦਯ ਯਾਨੀ ਕਿ ਸਭ ਦਾ ਭਲਾ ਤੇ ਸਰਲ ਜੀਵਨ ਦੇ ਪੱਖੀ ਸਨ। ਉਹਨਾਂ ਨੂੰ 1958 ਵਿੱਚ ਰੈਮਨ ਮੈਗਸੇਸੇ ਅਵਾਰਡ ਤੇ 1983 ਵਿੱਚ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦਾ ਜਨਮ ਦਿਵਸ ਸਾਨੂੰ ਚੇਤੇ ਕਰਾਉਂਦਾ ਹੈ ਕਿ ਅਹਿੰਸਾ, ਸਮਾਨਤਾ ਤੇ ਗਰੀਬਾਂ ਦੀ ਸੇਵਾ ਹੀ ਮਨੁੱਖੀ ਜੀਵਨ ਦਾ ਆਧਾਰ ਹੈ। ਆਪਣਾ ਸਾਰਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਕਰਨ ਵਾਲੀ ਇਸ ਮਹਾਨ ਆਤਮਾ ਨੂੰ ਕੋਟ ਕੋਟ ਪ੍ਰਣਾਮ। ਤੇ ਆਓ ਹੁਣ ਸੁਣਦੇ ਹਾਂ ਡਾਕਟਰ ਤਰਵਿੰਦਰ ਕੌਰ ਤੋਂ ਕਹਾਣੀ ਜਿਸ ਦਾ ਸਿਰਲੇਖ ਹੈ ਖਿੜਕੀ ਚੋਂ ਝਾਕਦੀ ਜ਼ਿੰਦਗੀ।
1: ਹਲਕੀ ਚਿੱਟੀ ਜਿਹੀ ਲਾਈਟ ਐਨ ਰੀਨਾ ਦੇ ਸਿਰ ਦੇ ਉੱਪਰ ਲਿਸ਼ਕ ਰਹੀ ਸੀ, ਜਿਸ ਨੇ ਸਾਰੇ ਹਸਪਤਾਲ ਨੂੰ ਅਜੀਬ ਚਿੱਟੇਪਣ ਜਿਹੇ ਵਿੱਚ ਬਦਲ ਦਿੱਤਾ ਸੀ। ਹਾਲਾਂਕਿ ਰੀਨਾ ਬਹੁਤ ਧਿਆਨ ਨਾਲ ਪਲਾਸਟਿਕ ਦੀ ਕੁਰਸੀ ਉੱਪਰ ਬੈਠੀ ਪਾਸਾ ਪਰਤਦੀ ਸੀ, ਪਰ ਕੁਰਸੀ ਕਿਰਚ ਜਿਹੀ ਆਵਾਜ਼ ਕਰਕੇ ਇਕਦਮ ਸ਼ਾਂਤ ਮਾਹੌਲ ਵਿੱਚ ਖੜਕਾ ਕਰ ਦਿੰਦੀ। ਉਹ ਮੁੜ ਮੁੜ ਉੱਠ ਕੇ ਆਪਣੀ ਧੀ ਨੂਰ ਵੱਲ ਵੇਖਦੀ। ਨੂਰ ਉਸੇ ਪ੍ਰਕਾਰ ਨਿਸ਼ਚਿੰਤ ਸੌਂ ਰਹੀ ਸੀ, ਦੁਨੀਆ ਦੀ ਕਿਸੇ ਵੀ ਹਲਚਲ ਤੋਂ ਬੇਖਬਰ। ਨੂਰ ਰੀਨਾ ਦੀ 12 ਵਰ੍ਹਿਆਂ ਦੀ ਧੀ ਸੀ, ਪਿਆਰੀਆਂ ਵੱਡੀਆਂ ਅੱਖਾਂ ਵਾਲੀ ਕੁੜੀ, ਸਭ ਨਾਲ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਗੱਲ ਕਰਦੀ। ਨੂਰ ਛੋਟਿਆਂ ਹੁੰਦਿਆਂ ਹੀ ਬੜੀ ਸਾਹੂ ਕੁੜੀ ਰਹੀ। ਉਸਨੇ ਕਦੇ ਕੋਈ ਜ਼ਿੱਦ ਨਹੀਂ ਕੀਤੀ, ਜੋ ਲਿਆ ਦਿਓ ਉਹ ਉਸ ਨਾਲ ਖੇਡ ਲੈਂਦੀ ਅਤੇ ਜੋ ਦੇ ਦਿਓ ਉਹ ਚੁੱਪ ਚਾਪ ਖਾ ਲੈਂਦੀ। ਰੀਨਾ ਨੂੰ ਚੇਤੇ ਆਇਆ ਕਿ ਉਸਦੇ ਚਾਹ ਵੀ ਤਾਂ ਉਹਨਾਂ ਨੇ ਆਪ ਹੀ ਮਾਰੇ ਸਨ। 8 ਸਾਲ ਹੋ ਗਏ ਜਦੋਂ ਉਹ ਅਤੇ ਉਸਦਾ ਪਤੀ ਨੀਰਜ ਨੂਰ ਨੂੰ ਭਾਰਤ ਛੱਡ ਕੇ ਇੱਥੇ ਕੈਨੇਡਾ ਆ ਵਸੇ ਸਨ। ਉਸਨੂੰ ਅਜੇ ਵੀ ਯਾਦ ਹੈ 4 ਵਰ੍ਹਿਆਂ ਦੀ ਨੂਰ ਕਿਵੇਂ ਤਰਸਦੀਆਂ ਨਿਗਾਹਾਂ ਨਾਲ ਉਸ ਵੱਲ ਤੱਕ ਰਹੀ ਸੀ। ਰੀਨਾ ਨੂੰ ਉਹ ਸਵੇਰ ਕਦੇ ਨਹੀਂ ਭੁੱਲੀ ਜਦੋਂ ਦਿੱਲੀ ਦੇ ਹਵਾਈ ਅੱਡੇ 'ਤੇ ਰੀਨਾ ਦੀ ਮਾਂ ਨੇ ਨੂਰ ਦਾ ਹੱਥ ਫੜਿਆ ਹੋਇਆ ਸੀ। ਨੀਰਜ ਉਹਨਾਂ ਦੇ ਪਿੱਛੇ ਖੜ੍ਹਾ ਸੀ। ਨੂਰ ਰੋਈ ਨਹੀਂ,

ਬਸ ਖਾਲੀ ਅੱਖਾਂ ਨਾਲ ਮਾਂ ਨੂੰ ਦੇਖਦੀ ਰਹੀ। ਇਸ ਗੱਲ ਨੇ ਰੀਨਾ ਨੂੰ ਹੋਰ ਤੋੜ ਦਿੱਤਾ ਸੀ। ਨਾਨੀ ਨੇ ਨੂਰ ਨੂੰ ਕਿਹਾ ਸੀ, ਬੇਟਾ ਦੇਖੋ ਮਾਂ ਜਾ ਰਹੀ ਹੈ, ਉਸਨੂੰ ਬਾਏ ਕਹੋ। ਨੂਰ ਨੇ ਸਿਰਫ ਇਤਨਾ ਹੀ ਕਿਹਾ, ਜਲਦੀ ਆ ਜਾਣਾ ਮੰਮੀ, ਬਹੁਤ ਛੇਤੀ ਆਵਾਂਗੀ ਤੈਨੂੰ ਲੈਣ ਲਈ ਮੇਰੀ ਲਾਡੋ, ਫਿਰ ਅਸੀਂ ਹਮੇਸ਼ਾ ਨਾਲ ਰਵਾਂਗੇ। ਰੀਨਾ ਨੇ ਅੱਖਾਂ ਦੇ ਅਥਰੂਆਂ ਨੂੰ ਲੁਕਾਉਂਦਿਆਂ ਕਿਹਾ ਸੀ। ਰੀਨਾ ਨੂੰ ਯਾਦ ਆਇਆ ਕਿ ਕਿੰਨੀ ਹੀ ਛੇਤੀ 6 ਮਹੀਨੇ ਬੀਤ ਗਏ ਸਨ। ਸਮਾਂ ਬਦਲ ਰਿਹਾ ਸੀ। ਜਨਮ ਦਿਨ ਦੇ ਗਿਫਟ ਰੀਨਾ ਅਤੇ ਨੂਰ ਦੇ ਹੱਥਾਂ ਵਿੱਚ ਖੁੱਲ੍ਹਣ ਦੀ ਬਜਾਏ ਬਹੁਤਾ ਸਮਾਂ ਪੈਕ ਹੀ ਪਏ ਰਹਿੰਦੇ। ਨੂਰ ਉਹਨਾਂ ਨੂੰ ਬੜੇ ਦਿਨ ਨਾ ਖੋਲ੍ਹਦੀ, ਉਸਨੂੰ ਸ਼ਾਇਦ ਕਿਸੇ ਚੀਜ਼ ਦਾ ਚਾਹ ਹੀ ਨਹੀਂ ਸੀ। ਪਹਿਲਾਂ ਪਹਿਲ ਤਾਂ ਨੂਰ ਆਪਣੀ ਮੰਮੀ ਨਾਲ ਕਾਫੀ ਗੱਲਾਂ ਕਰ ਲੈਂਦੀ ਸੀ, ਪਰ ਹੌਲੀ ਹੌਲੀ ਜਿਵੇਂ ਉਹ ਆਪਣੀ ਦੁਨੀਆ ਵਿੱਚ ਮਸਤ ਹੋ ਗਈ ਸੀ। ਅਕਸਰ ਜਦੋਂ ਰੀਨਾ ਰਾਤੀ ਫੋਨ ਕਰਦੀ ਤਾਂ ਉਸਦੇ ਸੌਣ ਦਾ ਸਮਾਂ ਹੁੰਦਾ, ਸਵੇਰੇ ਉਸਨੇ ਸਕੂਲ ਜਾਣਾ ਹੁੰਦਾ। ਵੈਨਕੂਵਰ ਵਿੱਚ ਜ਼ਿੰਦਗੀ ਚਲਦੀ ਨਹੀਂ, ਦੌੜਦੀ ਹੈ। ਇੱਥੇ ਸਵੇਰ ਤੋਂ ਬਾਅਦ ਰਾਤ, ਰਾਤ ਤੋਂ ਬਾਅਦ ਸਵੇਰ ਕਦੋਂ ਹੁੰਦੀ ਹੈ ਪਤਾ ਹੀ ਨਹੀਂ ਲੱਗਦਾ। 1 ਸਾਲ ਬਾਅਦ ਨੀਰਜ ਵੀ ਉਸ ਕੋਲ ਕੈਨੇਡਾ ਆ ਗਿਆ ਸੀ। ਨੀਰਜ ਅਤੇ ਰੀਨਾ ਦੋਹਾਂ ਦਾ ਹੀ ਮੰਨਣਾ ਸੀ ਕਿ ਪੂਰੀ ਤਰ੍ਹਾਂ ਇੱਥੇ ਸੈਟਲ ਹੋ ਕੇ ਹੀ ਨੂਰ ਨੂੰ ਉੱਥੇ ਬੁਲਾਇਆ ਜਾਏ। ਪਹਿਲੇ 4 ਸਾਲ ਤਾਂ ਪੇਪਰ ਵਰਕ ਵਿੱਚ ਹੀ ਨਿਕਲ ਗਏ। ਐਪਲੀਕੇਸ਼ਨਾਂ ਦੇਣੀਆਂ, ਰਿਜੈਕਸ਼ਨ, ਅਪੀਲ, PR ਲੈਣ ਵਿੱਚ ਕਿੰਨਾ ਹੀ ਸਮਾਂ ਬੀਤ ਗਿਆ। ਹਰ ਵਾਰੀ ਇਹੀ ਸੋਚਦੇ ਕਿ ਬਸ ਥੋੜ੍ਹਾ ਹੋਰ ਇੰਤਜ਼ਾਰ। ਆਖਿਰ 4 ਸਾਲਾਂ ਬਾਅਦ PR ਮਿਲਿਆ। ਰੀਨਾ ਅਤੇ ਨੀਰਜ 16 ਤੋਂ 18 ਘੰਟੇ ਵੈਨਕੂਵਰ ਵਿੱਚ ਕੰਮ ਕਰਦੇ ਤਾਂ ਜੋ ਨੂਰ ਨੂੰ ਉਹ ਖੁਸ਼ੀਆਂ ਦੇ ਸਕਣ ਜੋ ਅਸਲ ਵਿੱਚ ਦੇਣਾ ਚਾਹੁੰਦੇ ਸਨ। ਘਰ ਤਾਂ ਉਹਨਾਂ ਨੇ ਮੋਰਗੇਜ 'ਤੇ ਲੈ ਲਿਆ, ਪਰ ਹਰ ਮਹੀਨੇ ਇਸ ਦੀ ਵੱਡੀ ਕਿਸ਼ਤ ਵੀ ਜਾਂਦੀ ਸੀ। ਕੈਨੇਡਾ ਵਿੱਚ ਗੱਡੀ ਤੋਂ ਬਿਨਾਂ ਵੀ ਤੁਹਾਡਾ ਗੁਜ਼ਾਰਾ ਔਖਾ ਹੁੰਦਾ ਹੈ, ਸੋ ਦੋਹਾਂ ਨੇ ਆਪੋ ਆਪਣੇ ਲਈ ਗੱਡੀਆਂ ਵੀ ਲੈ ਲਈਆਂ। ਇਸ ਪ੍ਰਕਾਰ ਕਮਾਈ ਵਧਣ ਦੇ ਨਾਲ ਨਾਲ ਖਰਚੇ ਵੀ ਵੱਧਦੇ ਗਏ ਅਤੇ ਕੰਮ ਵੀ। ਬਹੁਤ ਵਾਰ ਰੀਨਾ ਸੋਚਦੀ ਕਿ ਕਿਉਂ ਨਾ ਹੁਣ ਨੂਰ ਨੂੰ ਬਣਾ ਲਿਆ ਜਾਏ, ਪਰ ਇਸ ਗੱਲ ਉੱਤੇ ਰੀਨਾ ਅਤੇ ਨੀਰਜ ਕਦੇ ਇਕਮਤ ਨਾ ਹੁੰਦੇ। ਇੱਕ ਵਾਰੀ ਤਾਂ ਦੋਹਾਂ ਵਿੱਚ ਨੂਰ ਨੂੰ ਲੈ ਕੇ ਬਹੁਤ ਬਹਿਸ ਹੋਈ। ਰੀਨਾ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨੀਰਜ ਨੂੰ ਮਨਾ ਲਏ। ਰੀਨਾ ਨੂੰ ਰੋਂਦਿਆਂ ਦੇਖ ਨੀਰਜ ਨੇ ਪਿਆਰ ਨਾਲ ਉਸਨੂੰ ਕਿਹਾ, ਦੇਖ ਰੀਨਾ, ਮੈਂ ਵੀ ਤਾਂ ਨੂਰ ਨੂੰ ਪਿਆਰ ਕਰਦਾ ਹਾਂ, ਉਸਦੀ ਯਾਦ ਮੈਨੂੰ ਵੀ ਪਰੇਸ਼ਾਨ ਕਰਦੀ ਹੈ, ਪਰ ਇੱਥੇ ਲਿਆ ਕੇ ਜਦੋਂ ਅਸੀਂ ਦੋਵਾਂ ਨੇ ਕੰਮ 'ਤੇ ਤੁਰ ਜਾਣਾ ਹੈ ਤਾਂ ਉਸਦਾ ਖਿਆਲ ਕੌਣ ਰੱਖੇਗਾ? ਸਕੂਲੋਂ ਕੌਣ ਲੈ ਕੇ ਆਏਗਾ? ਪਿੱਛੋਂ ਉਸਨੂੰ ਕੌਣ ਦੇਖੇਗਾ? ਇਕੱਲਿਆਂ ਕੀ ਕਰੇਗੀ ਉਹ ਸਾਰਾ ਦਿਨ? ਅਸੀਂ ਇਹ ਵੀ ਤਾਂ ਸੋਚਣਾ ਹੈ। ਮੇਰਾ ਖਿਆਲ ਹੈ ਕਿ ਅਸੀਂ ਪਹਿਲਾਂ ਇੰਨਾ ਕੁ ਜੋੜ ਲਈਏ ਕਿ ਜਦੋਂ ਇੱਥੇ ਆਏ ਤਾਂ ਅਸੀਂ ਉਸਨੂੰ ਪੂਰਾ ਸਮਾਂ ਦੇ ਸਕੀਏ। ਅਸੀਂ ਓਵਰ ਟਾਈਮ ਕਰਨਾ ਛੱਡ ਦਿਆਂਗੇ, ਬਸ ਕੁਛ ਸਮੇਂ ਹੋਰ ਇੰਤਜ਼ਾਰ ਕਰ ਲੈ। ਰੀਨਾ ਅਕਸਰ ਨੂਰ ਨੂੰ ਯਾਦ ਕਰਦੀ ਰਹਿੰਦੀ। ਉਸਨੇ ਤਾਂ ਨੂਰ ਨੂੰ ਸਿਰਫ ਵੀਡੀਓ ਵਿੱਚ ਹੀ ਵੱਡੇ ਹੁੰਦਿਆਂ ਵੇਖਿਆ ਸੀ, ਉਸਦੇ ਦੁੱਧ ਦੇ ਦੰਦ ਟੁੱਟਦਿਆਂ, ਉਸਦਾ ਸਕੂਲ ਸ਼ੁਰੂ ਹੁੰਦਿਆਂ, ਸਾਈਕਲ ਚਲਾਉਣਾ ਸਿੱਖਦਿਆਂ, ਸਭ ਕੁਛ ਸਕਰੀਨ ਤੋਂ ਹੀ ਵੇਖਿਆ। ਅਚਾਨਕ ਨੂਰ ਨੇ ਆਪਣਾ ਹੱਥ ਹਿਲਾਇਆ। ਯਾਦਾਂ ਦੇ ਝਰੋਕੇ 'ਚੋਂ ਬਾਹਰ ਨਿਕਲਦਿਆਂ ਰੀਨਾ ਝਟਪਟ ਆਪਣੀ ਕੁਰਸੀ ਤੋਂ ਉੱਠੀ ਅਤੇ ਬੈੱਡ ਉੱਪਰ ਲੇਟੀ ਨੂਰ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ। ਬਹੁਤ ਹੀ ਹੌਲੀ ਥਿੜਕਦੀ ਜਿਹੀ ਆਵਾਜ਼ ਆਈ, ਮੰਮੀ। ਨੂਰ ਦੇ ਮੂੰਹੋਂ ਬਸ ਇਹ ਇੱਕ ਸ਼ਬਦ ਨਿਕਲਿਆ, ਮੰਮੀ। ਇਹ ਸ਼ਬਦ ਰੀਨਾ ਦੇ ਧੁਰ ਅੰਦਰ ਤੱਕ ਕਿਤੇ ਖੋ ਪਾ ਰਿਹਾ ਸੀ। ਹਾਂ ਮੇਰੇ ਬੱਚੇ, ਮੈਂ ਇੱਧਰ ਹੀ ਹਾਂ ਤੇਰੇ ਕੋਲ। ਰੀਨਾ ਨੇ ਨੂਰ ਦੇ ਹੱਥਾਂ ਨੂੰ ਆਪਣੇ ਹੱਥਾਂ ਨਾਲ ਘੁੱਟਿਆ। ਉਸਦੇ ਹੱਥ ਠੰਡੇ ਸਨ। ਉਸਦੇ ਹੱਥਾਂ ਦੇ ਛੋਹ ਠੀਕ ਤਰੀਕੇ ਨਾਲ ਰੀਨਾ ਮਹਿਸੂਸ ਹੀ ਨਹੀਂ ਕਰ ਪਾ ਰਹੀ ਸੀ। ਕਿਸ ਤਰ੍ਹਾਂ ਤਬੀਅਤ ਹੈ ਮੇਰੀ ਲਾਡੋ? ਰੀਨਾ ਨੇ ਕਿਹਾ। ਬਹੁਤ ਟਾਇਰਡ ਫੀਲ ਕਰ ਰਹੀ ਹਾਂ ਮੰਮੀ। ਉਸਨੇ ਨਿਗਾਹ ਭਰ ਕੇ ਆਲੇ ਦੁਆਲੇ ਨਜ਼ਰ ਮਾਰੀ। ਪਾਪਾ ਕਿੱਥੇ ਹਨ? ਉਸਨੇ ਹੌਲੀ ਜਿਹੀ ਕਿਹਾ। ਬਾਹਰ ਹੀ ਹਨ, ਰੀਨਾ ਨੇ ਉਸਦੇ ਸਿਰ 'ਤੇ ਪਿਆਰ ਦਿੰਦਿਆਂ ਕਿਹਾ ਸੀ। ਕਿ ਨਾਨੂ ਅਤੇ ਨਾਨੀ ਮਾਂ ਆ ਗਏ ਹਨ? ਨੂਰ ਨੇ ਰੀਨਾ ਨੂੰ ਪੁੱਛਿਆ ਸੀ। ਰੀਨਾ ਦੇ ਦਿਲ ਨੂੰ ਹੌਲ ਜਿਹੇ ਪੈਣ ਲੱਗੇ। ਉਸ ਕੋਲ ਇਸ ਸਵਾਲ ਦਾ ਜਵਾਬ ਨਹੀਂ ਸੀ। ਇਸ ਬਾਰੇ ਤਾਂ ਉਹਨਾਂ ਨੇ ਸੋਚਿਆ ਹੀ ਨਹੀਂ ਸੀ। ਨੂਰ ਸ਼ਾਇਦ ਜਵਾਬ ਦੀ ਉਡੀਕ ਵੀ ਨਾ ਕਰ ਪਾਈ। ਉਸਨੇ ਅੱਖਾਂ ਮੀਚ ਲਈਆਂ ਅਤੇ ਮੁੜ ਡੂੰਘੀ ਨੀਂਦਰ ਵਿੱਚ ਸੌ ਗਈ। ਰੀਨਾ ਮੁੜ ਕੁਰਸੀ ਉੱਪਰ ਬੈਠ ਗਈ ਅਤੇ ਪੁਰਾਣੀਆਂ ਯਾਦਾਂ ਨੇ ਉਸਨੂੰ ਘੇਰ ਲਿਆ। ਅਜੇ 6 ਮਹੀਨੇ ਹੋਏ ਨੂਰ ਕੈਨੇਡਾ ਵਿੱਚ ਆਈ ਸੀ। ਅਰਾਈਵਲ ਗੇਟ ਤੋਂ ਆਉਂਦਿਆਂ ਜਦੋਂ ਰੀਨਾ ਨੇ ਨੂਰ ਵੱਲ ਦੇਖਿਆ ਤਾਂ ਉਸਨੂੰ ਜਾਪਿਆ ਜਿਵੇਂ ਇੱਕ ਨਵੀਂ ਤਰ੍ਹਾਂ ਦੀ ਜ਼ਿੰਦਗੀ ਜਿਉਣ ਲਈ ਅਜੇ ਨੂਰ ਤਿਆਰ ਨਹੀਂ ਹੈ। ਉਸਦੀ ਅੱਖਾਂ ਵਿੱਚ ਡਰ, ਝਿਜਕ ਅਤੇ ਘਬਰਾਹਟ ਦੇ ਨਾਲ ਨਾਲ ਕਈ ਸਵਾਲ ਵੀ ਦਿਸ ਰਹੇ ਸਨ। ਉਸਦਾ ਕੱਦ ਕਾਫੀ ਲੰਮਾ ਹੋ ਗਿਆ ਸੀ। ਵੀਡੀਓ ਕਾਲ ਵਿੱਚ ਉਸਨੂੰ ਤਾਂ ਇਹ ਦਿਸਿਆ ਸੀ ਕਿ ਉਹ ਲੰਮੀ ਹੋ ਰਹੀ ਹੈ, ਪਰ ਜਿਤਨਾ ਉਸਨੇ ਸੋਚਿਆ ਸੀ ਨੂਰ ਦਾ ਕੱਦ ਉਸ ਤੋਂ ਕਿਤੇ ਵੱਡਾ ਸੀ। ਰੀਨਾ ਨੂੰ ਘਬਰਾਹਟ ਸੀ ਕਿ ਪਤਾ ਨਹੀਂ ਨੂਰ ਉਸਨੂੰ ਦੇਖ ਕੇ ਕਿਹੋ ਜਿਹਾ ਵਰਤਾ ਕਰੇ। ਸ਼ਾਇਦ ਉਹ ਉਸ ਨਾਲ ਨਾਰਾਜ਼ ਹੋਵੇ ਅਤੇ ਗੱਲ ਹੀ ਨਾ ਕਰੇ, ਜਾਂ ਸ਼ਾਇਦ ਉਹ ਭੱਜਦੀ ਆਏ ਅਤੇ ਉਸ ਨਾਲ ਚਿੰਬੜ ਜਾਏ ਅਤੇ ਕਿੰਨੀਆਂ ਹੀ ਨਿੱਕੀਆਂ ਪਿਆਰੀਆਂ ਗੱਲਾਂ ਦੀ ਵਿਛਾੜ ਲਾ ਦੇਵੇ। ਪਰ ਅਜਿਹਾ ਕੁਛ ਨਾ ਹੋਇਆ। ਨੂਰ ਚੁੱਪਚਾਪ ਆਈ। ਮਾਂ ਪਿਓ ਦੋਹਾਂ ਨੂੰ ਇਸ ਤਰ੍ਹਾਂ ਗਲੇ ਮਿਲੀ ਜਿਵੇਂ ਕੋਈ ਬਹੁਤ ਦੂਰ ਦੇ ਰਿਸ਼ਤੇਦਾਰ ਨੂੰ ਗਲੇ ਮਿਲਦਾ ਹੈ, ਅਤੇ ਫਿਰ ਜਾ ਕੇ ਗੱਡੀ ਵਿੱਚ ਬੈਠ ਗਈ। ਨੀਰਜ ਅਤੇ ਰੀਨਾ ਦੋਵੇਂ ਹੀ ਉਸਨੂੰ ਮਿਲਣ ਲਈ ਬਹੁਤ ਬੇਚੈਨ ਸਨ, ਪਰ ਨੂਰ ਵੱਲੋਂ ਅਜਿਹਾ ਕੋਈ

ਦੁਬਾਰਾ ਉਹਨਾਂ ਨੂੰ ਨਾ ਮਿਲਿਆ। ਦੋਹਾਂ ਨੂੰ ਦੁੱਖ ਲੱਗਿਆ ਪਰ ਸੋਚਿਆ ਕਿ ਨਵਾਂ ਮਾਹੌਲ ਹੈ, ਹੌਲੀ ਹੌਲੀ ਸਭ ਠੀਕ ਹੋ ਜਾਏਗਾ। ਘਰ ਪਹੁੰਚ ਕੇ ਵੀ ਨੂਰ ਨੇ ਕੋਈ ਖਾਸ ਗੱਲ ਨਾ ਕੀਤੀ। ਨੀਰਜ ਅਤੇ ਰੀਨਾ ਨੇ ਉਸਦਾ ਬੈੱਡਰੂਮ ਪੂਰਾ ਗੁਲਾਬੀ ਰੰਗ ਦੇ ਫਰਨੀਚਰ ਨਾਲ ਸਜਾਇਆ ਸੀ। ਉਹਨਾਂ ਨੂੰ ਲੱਗਿਆ ਕਿ ਪਿੰਕ ਕਿਉਂਕਿ ਨੂਰ ਦਾ ਪਸੰਦੀਦਾ ਰੰਗ ਹੈ, ਇਸ ਕਰਕੇ ਉਹ ਆਪਣਾ ਕਮਰਾ ਵੇਖ ਕੇ ਖੁਸ਼ ਹੋ ਜਾਏਗੀ। ਪਰ ਕਮਰਾ ਵੀ ਉਸ ਨੂੰ ਪਰਚਾ ਨਾ ਸਕਿਆ। ਸਾਰਾ ਕੁਝ ਕਿਸੇ ਮਸ਼ੀਨ ਵਾਂਗ ਹੋ ਰਿਹਾ ਸੀ। ਨੂਰ ਨੇ ਆਪ ਆਪਣੇ ਕੱਪੜੇ ਸੂਟਕੇਸ ਵਿੱਚੋਂ ਕੱਢ ਕੇ ਅਲਮਾਰੀ ਵਿੱਚ ਰੱਖ ਲਏ। ਨਹਾ ਧੋ ਕੇ ਚੁੱਪਚਾਪ ਡਿਨਰ ਟੇਬਲ ਉੱਪਰ ਆ ਗਈ। ਉਸਨੇ ਨਹੀਂ ਪੁੱਛਿਆ ਕਿ ਅੱਜ ਉਸਦੇ ਵਾਸਤੇ ਕੀ ਖਾਸ ਬਣਾਇਆ ਗਿਆ ਹੈ। ਰੀਨਾ ਨੇ ਬੜੇ ਚਾਅ ਨਾਲ ਉਸ ਲਈ ਵੈਜ ਬਿਰਿਆਨੀ ਬਣਾਈ ਸੀ। ਉਹ ਜਾਣਦੀ ਸੀ ਕਿ ਨੂਰ ਨੂੰ ਇਹ ਬਹੁਤ ਪਸੰਦ ਹੈ, ਪਰ ਨੂਰ ਨੇ ਕੋਈ ਚਾਅ ਨਾ ਦਿਖਾਇਆ। ਉਸਨੇ ਰੀਨਾ ਨੂੰ ਬਸ ਇੰਨਾ ਕਿਹਾ, ਮੰਮੀ ਨਾਨੀ ਮਾਂ ਨੂੰ ਫੋਨ ਨਾ ਕਰ ਲਈਏ। ਰੀਨਾ ਨੇ ਮਹਿਸੂਸ ਕੀਤਾ ਕਿ ਉਸ ਮੂੰਹੋਂ ਨਿਕਲਿਆ ਨਾਨੀ ਮਾਂ ਸ਼ਬਦ ਬਹੁਤ ਹੀ ਅਪਣੱਤ ਅਤੇ ਨਿੱਘ ਨਾਲ ਭਰਿਆ ਸੀ, ਪਰ ਮੰਮੀ ਸ਼ਬਦ ਇੰਝ ਜਾਪਦਾ ਜਿਵੇਂ ਕਿ ਤੂੰ ਬਹੁਤ ਦੂਰੋਂ ਆ ਰਿਹਾ ਹੋਵੇ। ਖਾਣਾ ਖਾ ਕੇ ਨਾਨੀ ਨੂੰ ਫੋਨ ਕਰ ਲੈਂਦੇ ਹਾਂ ਬੇਟਾ, ਰੀਨਾ ਨੇ ਇੰਨਾ ਹੀ ਕਿਹਾ। ਸਾਰਿਆਂ ਨੇ ਚੁੱਪਚਾਪ ਖਾਣਾ ਖਾਇਆ ਡਿਨਰ ਟੇਬਲ ਉੱਪਰ। ਇਸ ਤੋਂ ਬਾਅਦ ਕੋਈ ਗੱਲ ਨਾ ਹੋਈ। ਖਾਣਾ ਖਾਣ ਤੋਂ ਬਾਅਦ ਉਸਨੇ ਮੁੜ ਨਾਨੀ ਨੂੰ ਫੋਨ ਕਰਨ ਲਈ ਕਿਹਾ ਅਤੇ ਰੀਨਾ ਦੇ ਫੋਨ ਤੋਂ ਨਾਨੀ ਨੂੰ ਫੋਨ ਮਿਲਾ ਕੇ ਗੱਲ ਕਰਦਿਆਂ ਆਪਣੇ ਕਮਰੇ ਵਿੱਚ ਚਲੀ ਗਈ। ਰੀਨਾ ਅਤੇ ਨੀਰਜ ਦੋਵੇਂ ਬੁੱਤ ਬਣੇ ਇੱਕ ਦੂਜੇ ਵੱਲ ਦੇਖ ਰਹੇ ਸਨ। ਰੀਨਾ ਦੇ ਅੰਦਰੋਂ ਜਿਵੇਂ ਕੁਝ ਟੁੱਟ ਜਿਹਾ ਗਿਆ ਸੀ। ਨੀਰਜ ਨੇ ਉਸਨੂੰ ਸਮਝਾਉਂਦਿਆਂ ਕਿਹਾ, ਰੀਨਾ ਸਬਰ ਕਰ, ਸਭ ਠੀਕ ਹੋ ਜਾਏਗਾ। ਉਹ 8 ਸਾਲਾਂ ਬਾਅਦ ਇੱਥੇ ਆਈ ਹੈ ਸਾਡੇ ਕੋਲ, ਉਸਨੂੰ ਕੁਝ ਸਮਾਂ ਤਾਂ ਦੇ। ਰੀਨਾ ਅਕਸਰ ਨੂਰ ਦਾ ਚਿਹਰਾ ਪੜਨ ਦਾ ਯਤਨ ਕਰਦੀ। ਉਸਦੇ ਚਿਹਰੇ ਉੱਪਰ ਇੱਕ ਉਦਾਸੀ ਸੀ, ਅੱਖਾਂ ਵਿੱਚ ਉੱਪਰਦੇ ਕਾਲੇ ਘੇਰੇ, ਠੋਡੀ ਉੱਪਰ ਇੱਕ ਚੋਟ ਦਾ ਨਿਸ਼ਾਨ ਸੀ। ਪਰ ਇਸ ਬਾਰੇ ਬਹੁਤ ਜ਼ੋਰ ਲਾਉਣ 'ਤੇ ਵੀ ਰੀਨਾ ਨੂੰ ਕੁਝ ਚੇਤੇ ਨਾ ਆਇਆ। ਨੂਰ ਦੀਆਂ ਉਦਾਸ ਅੱਖਾਂ ਲਈ ਉਹ ਅਕਸਰ ਆਪਣੇ ਆਪ ਨੂੰ ਜ਼ਿੰਮੇਵਾਰ ਮੰਨਦੀ। ਉਸਨੂੰ ਸਮਝ ਨਾ ਆਉਂਦੀ ਕਿ ਕਿੱਥੇ ਗਲਤੀ ਹੋਈ ਹੈ। ਉਹ ਤਾਂ ਸਿਰਫ ਆਪਣੇ ਬੱਚੇ ਲਈ ਇੱਕ ਵਧੀਆ ਭਵਿੱਖ ਦੀ ਆਸ ਲੈ ਕੇ ਇੱਥੇ ਆਈ ਸੀ। ਪਰ ਫਿਰ ਰੀਨਾ ਆਪਣੇ ਆਪ ਨੂੰ ਸਮਝਾਉਂਦੀ, 8 ਸਾਲ 8 ਦਿਨਾਂ ਵਿੱਚ ਤਾਂ ਠੀਕ ਨਹੀਂ ਹੋ ਜਾਣਗੇ। ਉਸਨੇ ਆਪਣੇ ਬਚਪਨ ਦਾ ਲੰਮਾ ਸਮਾਂ ਮਾਂ ਤੋਂ ਬਗੈਰ ਬਿਤਾਇਆ ਹੈ। ਜਦੋਂ ਵੀ ਨੂਰ ਨੂੰ ਮਾਂ ਦੀ ਲੋੜ ਸੀ, ਉਹ ਉਸਦੇ ਕੋਲ ਨਹੀਂ ਸੀ। ਨੂਰ ਦੇ ਉਹ ਦਿਨ ਜਦੋਂ ਉਹ ਬਿਮਾਰ ਸੀ, ਜਦੋਂ ਉਹ ਸਕੂਲ ਵਿੱਚ ਡਿੱਗ ਪਈ ਸੀ, ਜਦੋਂ ਉਹ ਰਾਤ ਨੂੰ ਡਰ ਕੇ ਉੱਠ ਜਾਂਦੀ ਸੀ, ਜਦੋਂ ਸਕੂਲ ਵਿੱਚ ਕੋਈ ਬੱਚਾ ਉਸਨੂੰ ਤੰਗ ਕਰਦਾ, ਉਸ ਵੇਲੇ ਨਾਨੀ ਹੀ ਉਸਦੇ ਕੋਲ ਸੀ। ਚਿਕਨ ਪੌਕਸ ਵੇਲੇ ਉਸਦੀ ਦੇਖਭਾਲ ਕਰਨ ਵਾਲੀ, ਬੁਖਾਰ ਵੇਲੇ ਉਸ ਨਾਲ ਜਾਗਣ ਵਾਲੀ, ਸੱਟ ਲੱਗਣ ਵੇਲੇ ਨੂਰ ਨੂੰ ਆਪਣੀ ਬੁੱਕਲ ਵਿੱਚ ਲੈਣ ਵਾਲੀ ਉਸਦੀ ਨਾਨੀ ਸੀ, ਪਰ ਮਾਂ ਨਹੀਂ। ਰਾਤਾਂ ਨੂੰ ਡਰ ਕੇ ਉੱਠਦੀ ਨੂਰ ਨੂੰ ਨਾਨੀ ਨੇ ਹੀ ਸਾਰੀ ਰਾਤ ਪਿਆਰ ਕੀਤਾ। ਇਸ ਕਰਕੇ ਜੇਕਰ ਨੂਰ ਉਸ ਤੋਂ ਦੂਰ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਰੀਨਾ ਆਪ ਹੀ ਹੈ, ਹੋਰ ਕੋਈ ਨਹੀਂ। ਉਹ ਕਮੌਨ ਰੀਨਾ, ਉਸਨੂੰ ਰੈਸਟ ਚਾਹੀਦਾ ਹੈ। ਨਵਾਂ ਦੇਸ਼, ਨਵਾਂ ਮਾਹੌਲ, ਨਵਾਂ ਕਲਚਰ, ਸਭ ਕੁਝ ਨਵਾਂ ਹੈ ਉਸਦੇ ਲਈ, ਨੀਰਜ ਅਕਸਰ ਉਸਨੂੰ ਸਮਝਾਉਂਦਾ ਰਹਿੰਦਾ। ਹੁਣ ਸਭ ਤੋਂ ਮਾੜੀ ਗੱਲ ਤਾਂ ਉਸਨੂੰ ਇਹ ਲੱਗਦੀ ਸੀ ਕਿ ਉਸਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਉਹ ਆਪਣੀ ਬੱਚੀ ਨੂੰ ਪਿਆਰ ਕਿਵੇਂ ਕਰੇ, ਤਕਲੀਫ ਵਿੱਚ ਉਸਦਾ ਸਕੂਨ ਕਿਵੇਂ ਬਣੇ। ਸੋਚਦਿਆਂ ਸੋਚਦਿਆਂ ਰੀਨਾ ਦੀਆਂ ਅੱਖਾਂ ਭਰ ਆਈਆਂ, ਹੰਝੂ ਅੱਖਾਂ ਵਿੱਚੋਂ ਨਿਕਲ ਕੇ ਥੱਲੇ ਡਿੱਗਣੇ ਸ਼ੁਰੂ ਹੋ ਗਏ। ਮੰਮਾ ਤੁਸੀਂ ਰੋ ਰਹੇ ਹੋ, ਪਿਆਰੀ ਮਿੱਠੀ ਆਵਾਜ਼ ਨੇ ਰੀਨਾ ਨੂੰ ਅਤੀਤ ਤੋਂ ਵਰਤਮਾਨ ਵਿੱਚ ਲਿਆਉਂਦਾ। ਨਹੀਂ ਨਹੀਂ ਮੈਂ ਤਾਂ ਨਹੀਂ ਰੋ ਰਹੀ ਮੇਰੀ ਬੱਚੀ, ਰੀਨਾ ਨੇ ਝੱਟ ਆਪਣੇ ਅੱਥਰੂ ਪੂੰਝ ਲਏ। ਤੁਸੀਂ ਥੱਕ ਗਏ ਹੋਵੋਗੇ, ਘਰ ਜਾ ਕੇ ਆਰਾਮ ਕਰ ਲਵੋ। ਮੈਂ ਠੀਕ ਹਾਂ ਮੰਮਾ, ਨੂਰ ਨੇ ਹੌਲੀ ਜਿਹੀ ਕਿਹਾ ਸੀ। ਨਹੀਂ ਮੈਂ ਕਿਤੇ ਨਹੀਂ ਜਾਵਾਂਗੀ, ਦੁਬਾਰਾ ਤੈਨੂੰ ਛੱਡ ਕੇ ਨਹੀਂ ਜਾਵਾਂਗੀ ਮੇਰੀ ਬੱਚੀ। ਮੁਸ਼ਕਲ ਨਾਲ ਰੋਕੇ ਹੋਏ ਰੀਨਾ ਦੇ ਅੱਥਰੂ ਮੁੜ ਅੱਖਾਂ ਵਿੱਚ ਵਹਿ ਤੁਰੇ। ਰੀਨਾ ਦੇ ਸ਼ਬਦ ਨੂਰ ਅਤੇ ਉਸ ਦੇ ਵਿਚਕਾਰ ਜਿਵੇਂ ਕਿਤੇ ਠਹਿਰ ਗਏ ਸਨ। ਨੂਰ ਨੇ ਕੋਈ ਜਵਾਬ ਨਾ ਦਿੱਤਾ, ਕੋਈ ਹਲਚਲ ਨਾ ਹੋਈ, ਉਸਦੀਆਂ ਅੱਖਾਂ ਮੁੜ ਬੰਦ ਹੋ ਗਈਆਂ ਸਨ। ਮੰਮਾ, ਉਸਦੀ ਆਵਾਜ਼ ਆਈ, ਅਜੇ ਨੂਰ ਸੁੱਤੀ ਨਹੀਂ ਸੀ। ਹਾਂ ਮੇਰੀ ਬੱਚੀ, ਮੈਂ ਇੱਥੇ ਹੀ ਹਾਂ, ਰੀਨਾ ਨੇ ਕਿਹਾ। ਮੰਮਾ, ਨਾਨੀ ਅਕਸਰ ਮੈਨੂੰ ਤੁਹਾਡੀਆਂ ਕਹਾਣੀਆਂ ਸੁਣਾਉਂਦੀ ਸੀ, ਤੁਹਾਡੇ ਬਚਪਨ ਦੀਆਂ, ਜਦੋਂ ਤੁਸੀਂ ਅੰਬ ਦੇ ਦਰਖਤ ਉੱਪਰ ਚੜ੍ਹ ਕੇ ਕਿੰਨਾ ਚਿਰ ਕਿਤਾਬਾਂ ਪੜ੍ਹਦੇ ਰਹਿੰਦੇ। ਤੁਸੀਂ ਸਿੰਗਰ ਬਣਨਾ ਚਾਹੁੰਦੇ ਸਨ, ਪਰ ਨਾਨਾ ਜੀ ਦੇ ਮਨਾਉਣ 'ਤੇ ਤੁਸੀਂ ਪੜ੍ਹਾਈ ਉੱਪਰ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਨੂਰ ਬੋਲ ਰਹੀ ਸੀ। ਮੈਨੂੰ ਨਹੀਂ ਪਤਾ ਸੀ ਕਿ ਨਾਨੀ ਨੇ ਤੈਨੂੰ ਇਹ ਸਾਰਾ ਕੁਝ ਦੱਸਿਆ ਹੈ, ਰੀਨਾ ਨੇ ਹੰਝੂ ਲੁਕਾਉਂਦਿਆਂ ਮੁਸਕਰਾ ਕੇ ਕਿਹਾ। ਨਾਨੀ ਨੇ ਮੈਨੂੰ ਸਭ ਕੁਝ ਦੱਸਿਆ ਹੈ, ਤੁਸੀਂ ਤੇ ਪਾਪਾ ਕਿਵੇਂ ਮਿਲੇ, ਤੁਹਾਡਾ ਵਿਆਹ ਕਿਵੇਂ ਹੋਇਆ, ਇਹ ਵੀ ਕਿ ਜਦੋਂ ਮੈਂ ਪੈਦਾ ਹੋਈ ਤਾਂ ਤੁਸੀਂ ਕਿੰਨੀਆਂ ਰਾਤਾਂ ਸੁੱਤੇ ਨਹੀਂ ਸੀ ਕਿ ਕਿਤੇ ਮੈਨੂੰ ਕੁਛ ਨਾ ਹੋ ਜਾਏ। ਮੰਮਾ, ਕੋਈ ਐਸੀ ਗੱਲ ਦੱਸੋ ਆਪਣੇ ਬਾਰੇ ਜੋ ਮੈਂ ਨਹੀਂ ਜਾਣਦੀ ਹੋਵਾਂ, ਜਿਸ ਬਾਰੇ ਨਾਨੀ ਨੇ ਮੈਨੂੰ ਨਾ ਦੱਸਿਆ ਹੋਏ। ਨੂਰ ਦੇ ਬੋਲ ਥਿੜਕ ਜਾਂਦੇ ਸਨ, ਉਸਦੇ ਸੁੱਕੇ ਬੁੱਲਾਂ ਵਿੱਚੋਂ ਮਸਾ ਹੀ ਜਿਵੇਂ ਆਵਾਜ਼ ਨਿਕਲ ਰਹੀ ਸੀ। ਰੀਨਾ ਕੁਝ ਦੇਰ ਚੁੱਪ ਰਹੀ, ਫਿਰ ਬੋਲੀ, ਇਹ ਬਿਲਕੁਲ ਸਹੀ ਗੱਲ ਹੈ ਕਿ ਕਿੰਨੀਆਂ ਹੀ ਰਾਤਾਂ ਇਸ ਡਰ ਨਾਲ ਨਹੀਂ ਸੁੱਤੀ ਕਿ ਕਿਤੇ ਤੈਨੂੰ ਕੁਛ ਨਾ ਹੋ ਜਾਏ। ਜਦੋਂ ਮੈਨੂੰ ਪਤਾ ਲੱਗਿਆ ਕਿ ਤੂੰ ਮੇਰੀ ਜ਼ਿੰਦਗੀ ਵਿੱਚ ਆਉਣ ਵਾਲੀ ਹੈ ਤਾਂ ਯਕੀਨ ਹੀ ਨਾ ਹੋਇਆ ਕਿ ਪਰਮਾਤਮਾ ਇਤਨੀ ਵੱਡੀ ਬਲੈਸਿੰਗ ਮੈਨੂੰ ਦੇ ਰਿਹਾ ਹੈ। ਤੇਰੇ ਪੈਦਾ ਹੋਣ 'ਤੇ ਮੈਂ ਤੇਰੇ ਨਿੱਕੇ ਨੰਨੇ ਹੱਥਾਂ ਪੈਰਾਂ ਨੂੰ

0: ਤੇ ਨਿੱਕੇ ਜਿਹੇ ਪਿਆਰੇ ਚਿਹਰੇ ਨੂੰ ਮੁੜ ਮੁੜ ਦੇਖਦੀ, ਮੈਨੂੰ ਯਕੀਨ ਹੀ ਨਾ ਹੁੰਦਾ ਕਿ ਇਤਨਾ ਸੋਹਣਾ ਤੇ ਇਤਨਾ ਪਿਆਰਾ ਬੱਚਾ ਕੋਈ ਹੋ ਸਕਦਾ ਹੈ ਦੁਨੀਆ ਵਿੱਚ। ਨੂਰ ਦੀਆਂ ਅੱਖਾਂ ਰੀਨਾ ਨੂੰ ਲਗਾਤਾਰ ਤੱਕ ਰਹੀਆਂ ਸਨ। ਰੀਨਾ ਨੇ ਮੁੜ ਸ਼ੁਰੂ ਕੀਤਾ, ਕੈਨੇਡਾ ਆਉਣ ਦੇ 8 ਸਾਲਾਂ ਵਿੱਚ ਇੱਕ ਪਲ ਵੀ ਐਸਾ ਨਹੀਂ ਬੀਤਿਆ ਜਿਸ ਵਿੱਚ ਮੈਂ ਤੈਨੂੰ ਯਾਦ ਨਾ ਕੀਤਾ ਹੋਵੇ। ਮੇਰੀ ਬੱਚੀ, ਤੇਰੇ ਵੱਲੋਂ ਬਣਾਈਆਂ ਗਈਆਂ ਨਿੱਕੀਆਂ ਤਸਵੀਰਾਂ ਵੀ ਮੈਂ ਆਪਣੇ ਨਾਲ ਕੈਨੇਡਾ ਲੈ ਆਈ। ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਮੇਰੀ ਬੱਚੀ, ਆਈ ਲਵ ਯੂ। ਰੀਨਾ ਦੇ ਬੋਲ ਉਸਦੇ ਰੋਣ ਵਿੱਚ ਕਿਤੇ ਘੁਲ ਮਿਲ ਗਏ ਸਨ। ਆਈ ਨੋ ਯੂ ਲਵ ਮੀ ਐਂਡ ਆਈ ਲਵ ਯੂ ਟੂ ਮੰਮਾ, ਨੂਰ ਨੇ ਕਿਹਾ। ਫਿਰ ਮੈਨੂੰ ਇੰਝ ਕਿਉਂ ਲੱਗਦਾ ਹੈ ਜਿਵੇਂ ਤੂੰ ਮੈਨੂੰ ਨਫ਼ਰਤ ਕਰਦੀ ਹੈ? ਰੀਨਾ ਦੇ ਬੋਲ ਰੋਂਦਿਆਂ ਬੜੀ ਮੁਸ਼ਕਿਲ ਹੀ ਮੂੰਹੋਂ ਨਿਕਲ ਪਾਏ। ਉਹਨੂੰ, ਮੰਮਾ ਆਈ ਡੋਂਟ ਹੇਟ ਯੂ, ਬਸ ਮੈਨੂੰ ਇਹ ਨਹੀਂ ਪਤਾ ਕਿ ਮੈਂ ਤੁਹਾਨੂੰ ਪਿਆਰ ਕਿਵੇਂ ਕਰਾਂ, ਬਟ ਆਈ ਲਵ ਯੂ ਮੰਮਾ, ਆਈ ਲਵ ਯੂ, ਨੂਰ ਨੇ ਰੀਨਾ ਦੇ ਹੱਥ ਉੱਪਰ ਹੱਥ ਰੱਖ ਕੇ ਕਿਹਾ ਸੀ। ਰੀਨਾ ਦੇ ਅਥਰੂਆਂ ਦਾ ਸਲਾਬ ਵਹਿ ਤੁਰਿਆ। ਅੱਜ ਉਸਦੇ ਅੰਦਰ ਕਿੰਨਾ ਕੁਝ ਬਣ ਗਿਆ ਸੀ ਅਤੇ ਕਿੰਨਾ ਕੁਝ ਢਹਿ ਪਿਆ ਸੀ। ਹੈਲੋ ਨੂਰ, ਹਾਓ ਆਰ ਯੂ, ਇਹ ਨੂਰ ਦੇ ਡਾਕਟਰ ਦੇ ਬੋਲ ਸਨ। ਆਈ ਐਮ ਫਾਈਨ ਡਾਕਟਰ, ਨੂਰ ਨੇ ਕਿਹਾ ਸੀ। ਮਿਸ ਰੀਨਾ, ਤੁਹਾਡੇ ਨਾਲ ਗੱਲ ਕਰਨੀ ਹੈ, ਡਾਕਟਰ ਨੇ ਰੀਨਾ ਨੂੰ ਬਾਹਰ ਆਉਣ ਦਾ ਇਸ਼ਾਰਾ ਕੀਤਾ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਨੂਰ ਨੂੰ 3ਜੀ ਸਟੇਜ ਦਾ ਕੈਂਸਰ ਹੈ। ਕੱਲ੍ਹ ਤੋਂ ਹੀ ਅਸੀਂ ਇਸ ਦਾ ਟ੍ਰੀਟਮੈਂਟ ਸ਼ੁਰੂ ਕਰ ਰਹੇ ਹਾਂ। ਤੁਸੀਂ ਇਹ ਕੁਝ ਪੇਪਰ ਸਾਈਨ ਕਰਨੇ ਹਨ, ਡਾਕਟਰ ਨੇ ਕਿਹਾ। ਰੀਨਾ ਨੇ ਪੇਪਰਾਂ ਉੱਪਰ ਸਾਈਨ ਕਰ ਦਿੱਤੇ, ਡਾਕਟਰ ਚਲਾ ਗਿਆ। ਰੀਨਾ ਕੱਚ ਦੀ ਖਿੜਕੀ 'ਚੋਂ ਅੰਦਰ ICU ਦੇ ਬੈੱਡ ਉੱਪਰ ਸੁੱਤੀ ਨੂਰ ਨੂੰ ਦੇਖ ਰਹੀ ਸੀ। ਅੱਖਾਂ ਵਿੱਚ ਹੰਝੂਆਂ ਦੇ ਨਾਲ ਅਫਸੋਸ, ਖੌਫ, ਝਿਜਕ ਅਤੇ ਕਿੰਨੇ ਹੀ ਸਵਾਲ ਉਸਦੇ ਦਿਮਾਗ ਵਿੱਚ ਘੁੰਮ ਰਹੇ ਸਨ। ਪਰ ਸਭ ਤੋਂ ਵੱਧ ਖਿੜਕੀ ਵਿੱਚੋਂ ਝਾਕਦੀ ਇਸ ਜ਼ਿੰਦਗੀ ਦੀ ਲੰਮੀ ਉਮਰ ਲਈ ਦੁਆਵਾਂ ਅਤੇ ਅਰਦਾਸਾਂ ਫਿਜ਼ਾ ਵਿੱਚ ਗੂੰਜ ਰਹੀਆਂ ਸਨ।
1: ਹੁਣੇ ਤੁਸੀਂ ਇਹ ਕਹਾਣੀ ਸੁਣ ਰਹੇ ਸੀ ਜਿਸਦਾ ਸਿਰਲੇਖ ਸੀ ਖਿੜਕੀ 'ਚੋਂ ਝਾਕਦੀ ਜ਼ਿੰਦਗੀ। ਕਹਾਣੀਕਾਰਾਂ ਸਨ ਡਾਕਟਰ ਤਰਵਿੰਦਰ ਕੌਰ, ਤੇ ਹੁਣ ਸੁਣਦੇ ਹਾਂ ਫਿਲਮ ਗੁੱਡੀ ਦਾ ਇਹ ਗੀਤ। ਆਵਾਜ਼ ਹੈ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀ, ਸੰਗੀਤ ਹੈ ਹੰਸ ਰਾਜ ਪਹਿਲ ਦਾ ਤੇ ਗੀਤਕਾਰ ਨੇ ਵਰਮਾ ਮਲਿਕ।

ਜਿੱਥੋਂ ਗਈ ਲੰਘਦੀ ਚਮਨ ਗਈ ਰੰਗਦੀ ਬਾਹਰ ਬਣ ਕੇ ਮੈਂ ਬਾਹਰ ਬਣ ਕੇ। ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਫਿਲਮ ਮਾਹੀ ਮੁੰਡਾ ਦਾ ਇਹ ਗੀਤ ਹੁਣੇ ਤੁਸੀਂ ਸੁਣ ਰਹੇ ਸੀ ਤੇ ਆਓ ਅਗਲਾ ਗੀਤ ਸੁਣਦੇ ਹਾਂ ਮੁਹੰਮਦ ਰਫੀ ਦੀ ਆਵਾਜ਼ ਵਿੱਚ। ਸੰਗੀਤਕਾਰ ਨੇ ਸੁਰਿੰਦਰ ਕੋਹਲੀ ਤੇ ਫਿਲਮ ਦਾ ਨਾਂ ਹੈ ਚੰਨ ਪਰਦੇਸੀ।

ਪਤੀਆਂ ਅਤੇ ਸੂਖਮ ਛੋਟੇ ਅਤੇ ਦਰਮਿਆਨੇ ਉਦਮਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ। ਮਹਾਰਾਸ਼ਟਰ ਵਿਚ ਕੱਲ ਸ਼ਾਮ ਨੰਦੇੜ ਬੋਕਰ ਸੜਕ ਤੇ ਸੀਤਾਖੰਡੀ ਘਾਟ ਤੇ ਇਕ ਤੇਜ਼ ਰਫ਼ਤਾਰ ਟਰੱਕ ਅਤੇ ਇਕ ਹੋਰ ਮੁਸਾਫ਼ਰ ਵਾਹਨ ਵਿਚਕਾਰ ਟੱਕਰ ਹੋਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਤੇ 4 ਹੋਰ ਗੰਭੀਰ ਜ਼ਖਮੀ ਹੋ ਗਏ। 6 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ 2 ਹੋਰ ਹਸਪਤਾਲ ਜਾਂਦਿਆਂ ਦਮ ਤੋੜ ਗਏ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਨੰਦੇੜ ਵਿਚ ਹੋਏ ਸੜਕ ਹਾਦਸੇ ਵਿਚ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਰਾਧਾ ਕ੍ਰਿਸ਼ਨਨ ਨੇ ਇਸ ਦੁੱਖ ਦੀ ਘੜੀ ਵਿਚ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨੰਦੇੜ ਵਿਚ ਸੜਕ ਹਾਦਸੇ ਵਿਚ ਹੋਏ ਜਾਨੀ ਨੁਕਸਾਨ ਤੇ ਡੂੰਘਾ ਦੁੱਖ ਪ੍ਰਗਟ ਕੀਤੈ। ਪ੍ਰਧਾਨ ਮੰਤਰੀ ਨੇ ਹਾਦਸੇ ਵਿਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਵੀ ਕੀਤਾ। ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਜੂਨੀਅਰ ਏਸ਼ੀਆ ਕੱਪ ਹਾਕੀ ਚ ਮਰਦਾਂ ਦੇ ਸੈਮੀ ਫਾਈਨਲ ਚ ਅੱਜ ਭਾਰਤ ਦਾ ਮਲੇਸ਼ੀਆ ਨਾਲ ਮੁਕਾਬਲਾ ਹੋਏਗਾ। ਇਹ ਮੈਚ ਚੀਨ ਦੇ ਮੌਕੇ ਵਿਚ ਦੁਪਹਿਰ ਬਾਅਦ 2:15 ਵਜੇ ਸ਼ੁਰੂ ਹੋਏਗਾ। 5 ਵਾਰ ਦੇ ਚੈਂਪੀਅਨ ਭਾਰਤ ਨੇ ਪੂਲ ਏ ਦੇ ਆਖਰੀ ਮੈਚ ਵਿਚ ਚੀਨੀ ਤਾਈਪੇ ਨੂੰ 15-0 ਨਾਲ ਹਰਾਇਆ ਸੀ। ਭਾਰਤ ਪੂਲ ਏ ਵਿਚ 3 ਜਿੱਤਾਂ ਤੇ 1 ਡਰਾਅ ਨਾਲ ਸਿਖਰ ਤੇ ਰਿਹਾ ਹੈ। ਇਸ ਤਰ੍ਹਾਂ ਮਲੇਸ਼ੀਆ ਨੇ ਪੂਲ ਬੀ ਵਿਚ ਚੀਨ ਨੂੰ 1-0 ਨਾਲ ਹਰਾ ਕੇ ਸੈਮੀ ਫਾਈਨਲ ਵਿਚ ਜਗ੍ਹਾ ਬਣਾਈ ਹੈ। ਦੂਜੇ ਸੈਮੀ ਫਾਈਨਲ ਵਿਚ ਦੱਖਣੀ ਕੋਰੀਆ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਏਗਾ। ਯੂਐਸ ਓਪਨ ਟੈਨਿਸ ਵਿਚ ਦੂਜਾ ਦਰਜਾ ਪ੍ਰਾਪਤ ਐਲੇਨਾ ਰੈਬੇਕਿਨਾ ਦੂਜੇ ਮਹਿਲਾ ਸਿੰਗਲ ਸੈਮੀ ਫਾਈਨਲ ਵਿਚ ਚੌਥਾ ਦਰਜਾ ਪ੍ਰਾਪਤ ਕੋਕੋ ਗੌਫ ਨੂੰ 3-6, 6-4, 6-4 ਨਾਲ ਹਰਾ ਕੇ ਫਾਈਨਲ ਵਿਚ ਪਹੁੰਚ ਗਈ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਖਿਲਾਫ਼ ਭਾਰਤ ਦਾ ਸੰਕਲਪ ਅਡੋਲ ਹੈ। ਵਿਦੇਸ਼ ਮੰਤਰੀ ਡਾ ਜੈਸ਼ੰਕਰ ਨੇ ਕਿਹਾ ਕਿ ਆਤਮ ਨਿਰਭਰਤਾ ਤੇ ਸੰਕਟ ਤੋਂ ਉਭਰਨ ਦੀ ਲੋੜ ਹੈ। ਅੱਜ ਹਰ ਦੇਸ਼ ਦੀ ਆਰਥਿਕ ਰਣਨੀਤੀ ਲਈ ਮਹੱਤਵਪੂਰਨ ਬਣ ਗਈ ਹੈ। ਕੇਂਦਰੀ ਸਮਾਜਿਕ ਨਿਆਂ ਤੇ ਸ਼ਕਤੀਕਰਨ ਰਾਜ ਮੰਤਰੀ ਰਾਮਦਾਸ ਅਠਾਵਲੇ ਅੱਜ ਪੰਜਾਬ ਦੇ ਇਕ ਦਿਨਾ ਦੌਰੇ ਤੇ ਨੇ ਉਹ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਚ ਨਤਮਸਤਕ ਹੋਏ। ਇਸ ਤਰ੍ਹਾਂ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੱਕ ਹੋਏਗਾ। ਨਮਸਕਾਰ।